ਦੇਖੇ ਮਾਰ ਚੌਕੜੀ ਸੜੀ ਪਿੰਗ ਪੈ ਉਲੱਤੇ ਚਾਲ ਸਜਾ ਕੇ ਦੋ ਛੁਰੀਆਂ ਨੇ ਨੱਚ ਕਰ ਪਕੜਿਆ ਇਧਰ ਉਧਰ ਸੇ ਆ ਕੇ ਵਤਨੂ ਨ ਘੁਮਾਈ ਫਰਨੂ ਨ ਘੁਮਾਈ ਰਮਾਰੀ ਝੂਲੇ ਬਗਾ ਕੇ ਸਾਸੂ ਜੀ ਕਾ ਨਾਕ ਤੋੜ ਲਈ ਲੰਬ